ਓ ਮਾਈ ਗੋਡ, ਦੱਸਾਂ ਤੁਹਾਨੂੰ, ਮੈਨੂੰ ਇਹ ਤਾਂ ਨਹੀਂ ਪਤਾ ਤੁਸੀਂ ਮੈਨੂੰ ਦਵਾ ਸਕਦੇ ਹੋ ਬੁਰਜ ਖਲੀਫਾ ਕਿ ਨਹੀਂ, ਯਾਨੀ ਕਿ ਕੌਣ ਕੌਣ ਇੰਨਾ ਬੜਾ ਜਿਗਰਾ ਰੱਖੇ ਮੁਝੇ ਬੁਰਜ ਖਲੀਫਾ ਦਿਲਵਾ ਸਕਤਾ ਹੈ। ਲੇਕਿਨ ਹਾਂ, ਮੈਂ ਆਪਕੇ 20% ਤੋਂ ਜ਼ਰੂਰ ਬਚਾ ਸਕਤੀ ਹੂੰ ਪੈਸੇ, ਓਬਵੀਅਸਲੀ, ਵਾਟ ਐਲਸ। ਅਭੀ ਇਹ ਪ੍ਰਪੋਜ਼ਡ ਬਾਤ ਮੈਂ ਆਪਕੋ ਬਤਾਨਾ ਚਾਹ ਰਹੀ ਹੂੰ, ਐਸਾ ਹੋ ਸਕਤਾ ਹੈ ਕਿ ਜੋ ਟੋਲ ਕੀ ਦਰੇ ਹੈ ਨਾ, ਵੋ ਖਾਸ ਕਰ ਜੋ ਬਿਜ਼ੀ ਟਾਈਮ ਹੋਂਗੇ, ਇਹ ਪ੍ਰਪੋਜ਼ ਕਰਾ ਹੈ, ਪ੍ਰਸਤਾਵ ਦਿਆ ਗਿਆ ਹੈ ਕਿ 20% ਬੜਾ ਦੀਏ ਜਾਏਂਗੇ। ਅਗਰ ਇਸਕੋ ਕਹਿ ਰਹੇ ਹੈ ਡਾਇਨਮਿਕ ਪ੍ਰਾਈਜ਼ਿੰਗ ਪ੍ਰਣਾਲੀ, ਯਾਨੀ ਕਿ ਅਗਰ ਕੁਛ ਐਸਾ ਹੈ ਜੈਸੇ ਟਾਈਮ ਸੁਬਹ 8 से 11 ਔਰ ਸ਼ਾਮ ਕੋ 5 से 8 ਵਜੇ, ਇਸਕੋ ਨਾ ਵਿਅਸਤ ਸਮੇਂ ਮਾਨਾ ਜਾਤਾ ਹੈ ਟੋਲ ਪੇ, ਤੋ ਅਗਰ ਆਪ ਇਸ ਟਾਈਮ ਅਗਰ ਆਪ ਟੋਲ ਯੂਜ਼ ਕਰ ਰਹੇ ਹੈ ਤੋ ਆਪਕੋ 20% ਐਕਸਟਰਾ ਦੇਣੇ ਪੜ ਸਕਤੇ ਹੈ। ਇਹ ਪ੍ਰਸਤਾਵ ਦਿਆ ਜਾ ਚੁਕਾ ਹੈ ਔਰ ਇਹ ਪਹਿਲੇ 3 ਹਾਈਵੇ ਪਰ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕਰੇਂਗੇ। ਜਸਟ ਬਿਕੋਜ਼ ਕਿ ਹੋ ਸਕਦਾ ਹੈ ਟ੍ਰੈਫਿਕ ਕੁਛ ਕੰਟਰੋਲ ਹੋ ਜਾਏ, ਲੋਕ 20% ਜ਼ਿਆਦਾ ਦੇਣੇ ਕੇ ਮਾਰੇ ਕੁਛ ਟਾਈਮ ਚੇਂਜ ਕਰਕੇ ਨਿਕਲੇ, ਕੈਜੂਅਲੀ ਵੋ ਯੂਜ਼ ਨਾ ਕਰੇ, ਇਹ ਮਤਲਬ ਮਾਨਾ ਜਾ ਰਿਹਾ। ਔਰ ਅਗਰ ਕੁਛ ਪ੍ਰਾਈਮ ਟਾਈਮ ਪੇ ਨਹੀਂ ਹੋਗਾ ਤੋ ਫਿਰ ਸਾਮਾਨਿਆ ਟਾਈਮ ਮੇ 20% ਕਮ ਲੈਣੇ ਕੀ ਵੀ ਤਿਆਰੀ, ਤੋ ਐਸਾ ਨਹੀਂ ਬੜੇ ਰਹੇਗਾ ਔਰ ਜੋ ਨੋਰਮਲ ਟਾਈਮ ਹੈ ਉਸਮੇ ਨੋਰਮਲ ਦੇਣਾ ਪੜੇਗਾ, ਉਸਮੇ ਵੀ ਆਪਕੋ 20% ਕਮ। ਤੋ ਇਹ ਕਿਤਨਾ ਅੱਛਾ ਇਨੀਸ਼ੀਏਟਿਵ ਹੈ, ਇਹ ਤੋ ਟਾਈਮ ਹੀ ਬਤਾਏਗਾ। ਔਰ ਅਕਸਰ ਕਿਆ ਹੋਤਾ ਹੈ, ਇਹ ਜਾਮ ਜਾਮ ਜਾਮ ਇਹ ਵਰਡ ਸੁਣ ਕੇ ਹਰ ਕੋਈ ਪੱਕ ਗਿਆ, ਹਰ ਚੀਜ਼ ਟਰਾਈ ਕਰ ਲਈ ਗਈ ਹੈ, ਨਥਿੰਗ ਸੀਮਸ ਟੂ ਵਰਕ। ਤੋ ਇਸ ਲਈ ਇਸ ਵਾਰ ਚਾਹੇ ਉਹ ਬੈਂਗਲੁਰੂ, ਮੈਸੂਰ, ਪਾਨੀਪਤ, ਹਿਸਾਰ, ਦਿੱਲੀ, ਮੁੰਬਈ, ਇਹ ਜਿਤਨੀ ਵੀ ਐਕਸਪ੍ਰੈਸ ਵੇ ਕੇ ਕੁਛ ਹਿੱਸੇ ਹੈ, ਇਸ ਸਾਲ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਆ ਜਾ ਸਕਦਾ ਹੈ। ਤੋ ਅਗਰ ਆਪਕੋ ਐਸਾ ਕੁਛ ਸੁਣਾਈ ਦੇਤਾ ਹੈ, ਐਕਸਪੀਰੀਅੰਸ ਕਰਤੇ ਹੈ, ਤੋ ਬਿਲਕੁਲ ਹੀ ਇਕਦਮ ਉਸਮੇ ਮਤ ਆ ਜਾਈਏਗਾ ਹਾਲਾ ਬਲੂ ਮੇ ਕਿ ਓ ਮਾਈ ਗੋਡ ਇਹ ਕਿਆ ਹੋ ਗਿਆ, ਇਹ ਕੈਸੇ ਲੈ ਰਹੇ 20% ਐਕਸਟਰਾ। ਨਹੀਂ ਨਹੀਂ, ਮੈਨੇ ਆਪਕੋ ਪਹਿਲੇ ਬਤਾ ਦੀਏ, ਤੋ ਚਿਲ, ਸ਼ਾਂਤੀ ਰੱਖ ਕੇ ਆਪਣਾ ਟੋਲ ਦੇ ਦੇਣਾ। ਅਗਰ ਆਪਕੋ ਉਸੀ ਟਾਈਮ 8 से 11 ਵਜੇ ਕੇ ਬੀਚ ਮੇ ਜਾਣਾ ਹੈ ਤੋ ਸੁਬਹੇ, ਤੋ ਇਹ ਆਪਕੇ 20% ਐਕਸਟਰਾ ਕਾ ਚਾਰਜ ਹੋਗਾ ਔਰ 5 से 8 ਵਜੇ ਕੇ ਬੀਚ ਮੇ ਵੀ। सो बी रेडी। अब आपने मुझे कुछ दिलाना है नहीं दिलाना फ़र्क बात है, लेकिन मैंने जो आपका बचा सकती हूँ बचा लेना है, बस इतनी बात है, क्योंकि मैं हूँ ना आपकी अपनी गज़ब की गीतांजलि सोनी।